ਗੰਬਟ ਨੇ ਕੌਮੀ ਸ਼ਾਹਰਾਹ ਦੀ ਵੀਗੋ ਗਾੜੀ ਚ ਮੋਟਰਸਾਈਕਲ ਕੇ ਟੱਕਰ ਲੱਗਣ ਸਬਬ ਔਰਤਾਂ ਨੇ ਬਾਲਣ ਸਮੇਤ ਪੰਜ ਜਣਾ ਫੋਤ। ਹਾਦਸੇ ਸਬਬ ਸਿਕੰਦਰ ਜੋਗੀ ਫਿਦਾ ਹੁਸੈਨ ਸਮੇਤ ਬਿਆ ਫੋਤੀ ਪਿਆ। ਸਮੂਰਨ ਫੋਤਨ ਜਾ ਲਾਸ ਗਿਮਸ ਹਸਪਤਾਲ ਮੁੰਤਕਲ ਕਿਆ ਪਿਆ। ਪੁਲਿਸ ਪਹੁੰਚ ਵੀਗੋ ਗਾੜੀ ਕੇ ਤੇਵਿਲ ਮੇ ਵਟੀ ਮਾਲਕਨ ਕੀ ਹਿਰਾਸਤ ਮੇ ਵਰਤੋ ਪਿਆ ਵਾਹੇ।